0: ਅੱਜ ਮੈਂ ਰਿਕਾਰਡਿੰਗ ਹਕੜ ਸਾਧ ਮਿਨਟ ਮੈਂ ਦਿਵੇ ਰਾਜ ਜਗੜ ਔੜ ਮੈਂ ਗਣਸ ਦੇਨ ਬਾਜ ਰਹਿਨ ਦੇ ਮੈਂ ਦੇ ਪ੍ਰੋਗਰਾਮ ਤੇ ਬਹਿਣ ਮੈਂ ਗਣਸ ਦੇਨ ਅੰਡਰਮਿਸ
1: ਦੇਗਲ ਗੁੰਡ ਇਸ ਮੀ ਮੇਰ ਦੇ ਪ੍ਰੋਗਰਾਮ ਗਲ ਗੁੰਡ ਮੈਂ ਬਾਹ ਕਦ ਕਲਾਨ ਮੌਦੂ ਕੀ ਇੱਕ ਮੁਨਾਸਬਤਾ ਹੇਦੁੰ ਅਲਮ ਗ ਵਿਸਨਾਲਮ ਵੀ ਕੰਤਤੇ ਕੀ ਕੋਬਾਤ ਇੱਕ ਰਸਮੀਅਤ ਤਕ ਇੱਕ ਮੁਨਾਸਬਤ ਗ ਹੇਦੁੰ ਅਲਮ ਗ ਵਿਸਨਮ ਵੀ ਕੰਤਤੇ ਕੋ ਬਾਹ ਤੇ ਫਰਮ ਪੀ ਐਸ ਐਮ ਐ ਨੋਟ ਕੋ ਲਵਾ ਫੋਨ ਗੁਲਵਾਨ ਮਤੀ ਨੇ ਤਰੇ ਹਤਰ ਸੁਮਿੰਗ ਹੈ ਸੁਮਿੰਗ ਹੈ ਮੈਂ ਨੰਬਰ ਗੁਲਵਾਨ ਕੋਬਰ ਮਿਸ
0: ਕੁੱਲੀ ਖਬਰ ਚ ਬੋਲੇ ਤਾ
1: ਬਦਾਲੋ ਨਹੀਂ ਮੇਰੇ ਕੋਲ
0: ਕੁੱਲੀ ਖਬਰ ਚ ਤਾ ਬਾਦਾਰ ਗਾਣੇ ਹੈ ਕੁੱਲੀ ਖਬਰ ਕੇ ਕੇ ਆਫ ਧੰਨਵਾਦ ਅੱਲਾਹ ਕਾ ਦਾ ਖਬਰ ਹੈ ਔਰ ਕਾ ਅਦੇ ਨੋ ਫੇਨ ਇੰਗੇ ਤਾ ਦੇ ਚੈੱਕ ਕੋ ਲੈਣੇ ਮੇ ਤਾ ਮਿਤਨ ਔਰ ਮੈਂ ਕੁੱਲੀ ਖਬਰ ਕੋ ਬੈਤੋ ਇੰਗੇ ਤਾ ਦੇਨ ਮੇ ਫਸ ਕੜੇਰ ਕੋ ਦੇ ਵਰਲਡ ਕਪ ਪਰ ਕੈਰੀ ਫੋਤੀ ਧੰਨਵਾਦ ਫਣ ਬਾ ਕੇ ਇੰਗੇ
1: ਤਾ ਅਲਬਮ ਇੰਗੇ ਵੀ ਮੀ ਇਮਾਰਾਤ ਬਦਾਲੀ ਸਿੰਗੇ ਨ ਵਰਲਡ ਕਪ ਨੰਗ ਲਿਕ
0: ਵਰਲਡ ਕਪ ਦੇ ਮਾ ਕੋ ਨਕਾ ਵੇ ਨੇਮਾ ਪੁਣ ਮਾ ਦੁਰ ਵਰਲਡ ਕਪ ਫਰਤ ਮੈਚ ਗਾ ਵੇ ਨਕੋਲੇ ਵਿਦਾ ਨਕ ਮੈਂ ਖਬਰ ਦੇ ਮੈਂ ਬੈ ਨੇਮਾ ਗ
1: ਨੇਮਾ ਗ ਫੋਟੋ ਐਡ ਦਿੱਤਾ ਇਨੀ ਬੋੜਾ
0: ਆ ਦੇ ਕਮ ਕੋ ਫਰਤ ਮੈਚ ਨਕੋਲੇ ਵੜ ਦੇਵਣ ਮੈਚ ਕੋਲੇ ਵੇ ਤੋ ਬਦਾਨ
1: ਅਹ ਇੰਜਰੀ
0: ਆ ਦੇ ਹਮ ਇੱਕ ਹਦਵਾ ਹੱਥ ਤੱਕ ਆਉਣ ਮਨ ਅੜੇ ਵੇ ਗੋ ਤੇ ਦੇਂ ਹੋਰ ਬੈ ਖਬਰ ਤੱਕ ਬੈਦ ਰਾਜ ਕੋ ਦਾਦ ਫਾ ਹਿੰਗਾ ਦੀ ਕਲਾ ਮੈਨੂੰ ਰੱਖਾ ਤੇਰੇ ਦਿਨ ਹੋਲਾ ਗਤਾ ਵਾਹਕਾਲ ਮੇ ਵਰ ਗਿਨਾ ਦੇ ਕੇ ਵਾਹਕ ਅਦਿਵ ਸਮਾ ਸੋਸ਼ਲ ਮੀਡੀਆ ਗੇ ਬਾਰ ਬਰੇ ਕੱਚਕ ਬਾਣ ਦਿੱਤਾ ਵਾਹਕ ਇਟਲੀ ਡਰਾਈਵਰ ਅਟੋਪਸੀ ਵਗਤੀ ਨਤੀਜਾ ਦੇਖ ਕੇ ਮਾਰਵੀ ਆਕਸੀਜਨ ਲਿਵੇ ਕਮ ਖਬਰ ਸੁਰਖੀ ਸਲਮਨ ਫਾਹ ਖੋਲਵੇਂਗੇ ਤਾਂ ਮੇ ਦਿਨ ਅਣੇ ਕੁੱਲੀ ਖਬਰ ਨੂੰ ਇਹਨਾਂ ਮੁਹਿੰਮ ਬੈ ਖਬਰ ਤਵੇ ਤੇ ਬੇਫਨਾ ਧੰਨਵਾਦ ਲਾਉਣ ਮੈਂ ਇਰਾਵ ਕਰਵੇ ਹੱਥੇ ਜਹਿਰ ਐਮ ਫਾਹ ਮੁਹਿੰਮ ਖਬਰ ਤੱਕ ਖਬਰ ਤਫਸੀਲ ਤੇ ਬੇਫਨਾ ਹਮੇ ਦੇ ਰਾਜ ਆੜੋ ਗਿਨਸ ਤੇ ਦਿੱਤਾ
1: ਹਾਂ ਤੇ ਅਦਨੀ ਮਾਲ ਕੁਰੀ ਨੂਸ ਤਵ ਸੁਰਖੀ ਤੱਕ ਇਸ ਕਮਿਸਰ ਕਾਲ ਗੁਮ ਬਲਾਲਾਨ ਇਹਮ ਤੇਂ ਮੀ ਹਸਾਬ ਹਮ ਕੁਮ ਦੁਹਾ ਕੇ ਸਵਰ ਖਾਸ ਦੁਹੇ ਕੁਮ ਦੁਹਾ ਕੇ ਆ ਉਮੀਦ ਤੱਕ ਕਿ ਗਲ ਗੁਮ ਮੈਂ ਮਰਹਬਾ ਕੇ ਆਨੇ ਦੁਹੇ ਮੇ ਦਿਸ ਹਮ ਕੁਰੀ ਦਾਨੇ ਇਤ ਰੰਗ ਤੱਕ ਇਤ ਫੁਰਸਤ ਤੱਕ ਹੋਇ ਦਾਨੇ ਇਹ ਵਿਆ ਇਕੰ ਕਮ ਹਿਵਰੇ ਦਿਨੋਂ ਇਹ ਬੁੱਤਾ ਦਿੱਤਾ
0: ਹੈ ਕਨੋ ਬਸ ਦਿੱਤਾ ਆ ਦੇਖ ਮਤੂ ਬਹਾ ਕੇ ਔਰ ਮੈਂ ਕੁਰੀਆ ਦੇ ਮਟਲ ਲਿਬੇ ਵਰ ਮੁਹਿੰਮ ਫਿਲਾਵਲ ਥਕੇ ਬੈ ਫਹਰ ਅਣ ਬੈ ਫਹਰ ਮੁ ਫਿਲਾ ਵਾਲੇ ਲਿਬੇ ਗੰਦਾ ਬਹਿ ਕਮ ਮੇ ਬਣਗੇ ਤੋ ਇਹ ਇੱਕ ਬੇ ਫਲੋਂਗੇ ਦਿਰੀ ਉਲ ਮੁ ਬੇ ਫਲੋਂ ਕਰੇ ਬਿ ਦਤਰ ਤੋ ਹੋ ਤੇਰੇ ਬੇ ਫਲੋਂ ਵਿਦਾਲੇ ਫੋਨ ਬੈ ਬਸ ਤਣ ਬੈ ਬੇ ਫਲੋਂ ਇਲਮੇ ਗਤੁਨ ਦਿਰਾਸਾ ਕਰਵਾ ਨੋਨੀ ਬੇ ਫਲੋਂ ਇੰਗੋੜਾ ਫਹਰ ਬੈ ਮਾਲੂਮਾਤ ਹੋ ਮਚ ਬਿਨਾ ਕਰਵਾ ਵਿਦਾਲੇ ਫੋਨ ਬੈ ਬਸ ਤਾ ਅਡੋ ਹਾਲ ਮਾਤ
2: ਹੈ ਕੁਮਾਰ ਤੁਗੇ ਪਾਸ